0: ਕਾ ਡੋ ਪਾਜੋ ਮੈਂ ਉਹ ਕਿਉਂ ਹੈ ਮੇਰੀ ਮਿਦਾਲੋ ਆਯੋ ਬੇਰੇ ਕਾ ਡੋ ਪਾਜੋ ਅਡੋ ਮੈਂ ਕਿਉਂ ਹੈ ਲੇ ਮੁਨਾਰੋ ਲੋ ਮਤੋ ਵਾ ਕਰੇ ਕਿਉਂ ਹੋ ਆਲੂ ਮਾਯੋ ਬੇਗਾ ਮੋਰੀ ਲੀ ਜੋ ਇਨੋ ਦਿਆਂ ਕੈਂਦੇ ਕਾਬੇ ਕੀ ਜੋ ਇਨੋ ਦਿਆਂ ਨੀਏ
1: Uluma you will go with a pain and warning off. You got you to me, you will be going off.
0: Uluma you will go with a pain, you can't go down.
1: You're going
0: to be going to
1: come.